0: ਇਹ ਤਾਂ ਹੈ ਸੁਣਿਆ ਮਿਸ਼ਰਾ ਜੀ ਆ ਲੋਕ ਗੀਤ ਕਿ ਹੁਣ ਆਪਣੇ ਸਾਰੇ ਸੁਣਨ ਵਾਲੇ ਸੌਗੀ ਹਾਂ ਇੱਕ ਬੜੀ ਅੱਛੀ ਗੱਲਬਾਤ ਕਰਨੀ ਕਿ ਸਹਿ ਗੱਲਬਾਤ ਦੀ ਵੀ ਹਲਦੀ ਦੀ ਵਿਗਿਆਨਿਕ ਖੇਤੀ ਜੇ ਸਿਆਹਾਂ ਕਿਵੇਂ ਕਰ ਸਕਦੇ ਹਨ। ਹਲਦੀ ਜਿਹਾ ਜੋ ਅਸੀਂ ਆਪਣੀ ਪਹਾੜੀ ਭਾਸ਼ਾ 'ਚ ਬੁਸਾਰ ਬੋਲਦੇ ਹਨ, ਹੈ ਨਾ, ਤਾਂ ਵੀ ਦੇਖਾਂ ਕੋਈ ਵੀ ਸਬਜ਼ੀਆਂ ਬਣਾਉਣੀ ਆਏ ਨਾ, ਅਗਰ ਤੁਸੀਂ ਚਾਹੇ ਬੁਸਾਰ ਨਹੀਂ ਪਾਂਗੇ ਨਾ ਤਾਂ ਭਾਈ ਹਰੀ ਰੰਗਤ ਨਹੀਂ ਖਿਲਣੀ ਆਈ।
1: ਬਿਲਕੁਲ ਠੀਕ ਲਾ ਦੇ ਤੂੰ। ਹਾਂ ਕਨੇ ਹੋਰ ਵੀ ਦੇਖਾਂ ਇਹ ਜੀ ਹਲਦੀ ਨਾ ਇਹ ਆਹ ਜੋ ਕਈ ਚੀਜ਼ਾਂ 'ਤੇ ਜੀ ਐਸੇ ਐਂਟੀਬਾਇਓਟਿਕ ਦਾ ਕੰਮ ਕਰਦੀ।
0: ਬਿਲਕੁਲ
1: ਤਾਂ ਹਲਦੀ ਜੀ ਅਸੀਂ ਆਹ ਖਾਣੇ ਬਣਾਉਣ 'ਚ ਤਾਂ ਇਸਤੇਮਾਲ ਕਰਦੇ ਹੀ ਹਨ, ਪਰ ਕਈ ਆਹ ਦੇਸੀ ਉਪਚਾਰ ਕਰਨੇ ਹੋਣ ਤਿੰਨਾਂ 'ਚ ਵੀ ਆਹ ਜੋ ਜੀ ਐਸੇ ਬੜਾ ਅੱਛਾ ਫਾਇਦਾ ਇਹ ਦਿੰਦੀ ਹੈ ਵੀ ਔਸਧੀ ਗੁਣਾਂ 'ਤੇ ਭਰਪੂਰ ਇਹ ਆਹ ਦਾ ਕੰਮ ਕਰਦੀ।
0: ਹਾਂ ਔਸਧੀ ਗੁਣਾਂ 'ਤੇ ਭਰਪੂਰ ਇਹ ਜੇ ਹਲਦੀ ਨਾ ਅਗਰ ਅਸੀਂ ਇਹਰੀ ਖੇਤੀ ਕਰਦੇ ਹਨ ਔਰ ਅਗਰ ਵਿਗਿਆਨਿਕ ਖੇਤੀ ਕਰਦੇ ਹਨ ਤਾਂ ਅਸੀਂ ਕਾਫ਼ੀ ਮੁਨਾਫਾ ਜੀ ਅਸੀਂ ਇਸ 'ਤੇ ਕਮਾਈ ਸਕਦੇ ਹਨ।
1: ਬਿਲਕੁਲ
0: ਆਹਰੇ ਹਿਮਾਚਲ ਦੇ ਸਜੇ ਨਿਚਲੇ ਕਨੇ ਮੱਧਮ ਖੇਤਰ ਦੀ ਜਲਵਾਯੂ ਹੋਈ ਅਤੇ ਹਲਦੀ ਦੀ ਖੇਤੀ ਕਰਨ ਵਾਸਤੇ ਬੜੀ ਅੱਛੀ ਕਿਸਾਨ ਜੇ ਆ ਸੇ ਇਹ ਫਸਲਾਂ ਜੋ ਅੱਛੇ ਤਰੀਕੇ ਨੇ ਉਗਾਏ ਨੇ ਜੇ ਆ ਸੇ ਵਪਾਰਿਕ ਸਤਰ ਪਰ ਅਪਣਾਈ ਸਕਦੇ ਹਨ, ਕਿਉਂਕਿ ਹਲਦੀ 'ਚ ਜੇ ਆ ਸੇ ਇੱਕ ਕਰਕਿਊਮਿਨ ਤੱਤੋਂ ਹੁੰਦਾ ਹੀ ਆ ਜਿਸ ਦੀ ਵਜ੍ਹਾ 'ਤੇ ਇਸ 'ਚ ਜੇ ਆ ਸੇ ਕਈ ਐਂਟੀਬਾਇਓਟਿਕ ਗੁਣ ਜੇ ਸੇ ਪਾਏ ਜਾਂਦੇ ਹਨ।
1: ਬਿਲਕੁਲ ਠੀਕ ਲਾ ਦੇ ਕਨੇ ਹਲਦੀ ਦੀ ਉੱਨਤ ਖੇਤੀ ਦੇ ਤਾਂ ਜੀ ਅਸੀਂ ਆਹ ਜੋ 20-35 ਸੈਲਸੀਅਸ ਦੇ ਸੌਗੀ ਜੀ ਅਸੀਂ 1500 ਮਿਲੀਮੀਟਰ ਵਾਰਸ਼ਿਕ ਵਰਸ਼ਾ ਦੀ ਜ਼ਰੂਰਤ ਜੀ ਅਸੀਂ ਹੁੰਦੀ ਹੈ ਕਨੇ ਇਸ ਦੀ ਅੱਛੀ ਪੈਦਾਵਾਰ ਦੇ ਤਾਂ ਜੀ ਅਸੀਂ ਆਹ ਜੋ ਅੱਛੀ ਜਲ ਨਿਕਾਸੀ ਦੀ ਕਨੇ ਦੋਮਟ ਮਿੱਟੀ ਦੀਦਾ ਜੀ ਪੀ ਐੱਚ ਮਾਨ ਜੀ ਅਸੀਂ 4.5 ਅਤੇ 7.5 ਜੀ ਅਸੀਂ ਹੋਣਾ ਜ਼ਰੂਰੀ ਆ।
0: ਬਿਲਕੁਲ ਤਾਂ ਇਹ ਤਾਂ ਗੱਲਬਾਤ ਹੋਈ ਜਲਵਾਯੂ ਦੀ ਕਨੇ ਕਿ ਕਿਸ ਤਰ੍ਹਾਂ ਦੀ ਮਿੱਟੀ ਜੇ ਹੋਣੀ ਚਾਹੀਦੀ। ਕਨੇ ਕੋਈ ਵੀ ਆਹ ਫਸਲ ਲਗਾਉਣੀ ਆਈ ਤਾਂ ਸਾਰੇ ਤੇ ਪਹਿਲੇ ਗੱਲ ਆਉਂਦੀ ਆਈ ਤੇ ਹਰੀ ਕਿਸਮਾਂ ਦੀ ਕਹਿੰਦੀ ਹਰੀ ਬਿਜਾਈ ਜੀ ਅਸੀਂ ਕਿਸ ਤਰੀਕੇ ਨੇ ਕਰਨੀ ਆਈ।
1: ਬਿਲਕੁਲ ਠੀਕ ਗਲਾ ਦੇ ਬਾਈ ਰੋਸ਼ਨੀ ਬੋਬੋ। ਤਾਂ ਦੇਖਾ ਹਿਮਾਚਲ ਦੇ ਨਿਚਲੇ ਕਨੇ ਮੱਧ ਪਰਵਤੀ ਖੇਤਰ ਜੀ ਹੈ ਤਿੰਨਾਂ ਚਾਹਾਂ ਪਾਲਮ ਪਿਤਾਂਬਰ ਜਾਂ ਫਿਰ ਪਾਲਮ ਲਾਲੀਮਾ ਕਿਸਮ ਦਾ ਜੀ ਐਸਾ ਅਨੁਮੋਦਨ ਜੀ ਐਸਾ ਕੀਤਾ ਜਾਂਦਾ ਹੀ ਹੈ ਕਨੇ ਮੱਧ ਉਚਾਈ ਵਾਲੇ ਖੇਤਰਾਂ ਦੇ ਤਾਂ ਉਪਯੁਕਤੀ ਤੇ ਜਾਂ ਬਈ ਪਾਲਮ ਪਿਤਾਂਬਰ ਦੇ ਜੀ ਇਸ ਦੱਸਦੀ ਤੁਹਾਂ ਜੋ ਬਈ ਅਰੇ ਪੱਤੇ ਹੁੰਦੇ ਕਹਿੰਦੇ ਸੇ ਚਮਕੀਲੇ ਹੁੰਦੇ ਕਹਿੰਦੇ ਇਹ ਕਿਸਮਤ ਜੀ ਐਸੇ ਔਸਤਨ ਵਾਰਸ਼ਿਕ ਉਪਜ ਜੀ ਐਸੇ 325 ਕੁਇੰਟਲ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਹੁੰਦੀ ਕਹਿੰਦੇ ਦੂਜੇ ਸਾਲੋ ਜੀ ਐਸੇ 410 ਕੁਇੰਟਲ ਜੀ ਐਸੇ ਪਾਈ ਜਾਂਦੀ ਹੈ।
0: ਬਿਲਕੁਲ ਭਾਈ ਇਹ ਕਿਸਮ ਜੇ ਇਸੇ ਸਥਾਨੀ ਕਿਸਮਾਂ ਤੇ ਜ਼ਿਆਦਾ ਉਪਜ ਦਿੰਦੀ ਇਸ ਲਈ ਸਹਿਜੇ ਗਠੀਆਂ ਹੁੰਦੀਆਂ ਹਨ ਸਹਿ ਉਂਗਲੀਆਂ ਦੀ ਤਰ੍ਹਾਂ ਹੁੰਦੀ ਮਤਲਬ ਲੰਬੀ ਲੰਬੀ ਹੁੰਦੀ
1: ਕਹਿੰਦੇ
0: ਪੀਲੇ ਰੰਗ ਦੀ ਹੁੰਦੀ ਹੈ।
1: ਵਾਹ ਜੀ ਵਾਹ।
0: ਕਹਿੰਦੇ ਪਾਲਮ ਪਿਤਾਂਬਰ ਚ ਕਰਕਿਊਮਿਨ ਦੀ ਮਾਤਰਾ 3.63 ਪ੍ਰਤੀਸ਼ਤ ਜੈਸੇ ਪਾਈ ਜਾਂਦੀ ਹੈ। ਪਾਲਮ ਲਾਲੀਮਾ ਦੀ ਗੱਲ ਕਰੀਏ ਤਾਂ ਇਹ ਹਰੀ ਉਪਜ 280 ਕੁਇੰਟਲ ਪ੍ਰਤੀ ਹੈਕਟਰ ਰਹਿੰਦੀ ਕਹਿੰਦੇ ਦੂਜੇ ਸਾਲ ਜੇ ਅਸੀਂ 360 ਕੁਇੰਟਲ ਪ੍ਰਤੀ ਹੈਕਟਰ ਜੇ ਅਸੀਂ ਹੋ ਜਾਂਦੀ ਹੈ। ਇਸ ਦੀਆਂ ਗਠੀਆਂ ਦਾ ਰੰਗ ਜੇ ਆ ਸੇ ਗਹਿਰਾ ਸੰਤਰੀ ਹੁੰਦਾ ਹੀ ਹੈ ਕਹਿੰਦੇ ਗਾਂਠ ਜੇ ਅਸੀਂ ਅਧਿਕ ਗੁਣਵੱਤਾ ਵਾਲੀ ਹੁੰਦੀ ਹੈ। ਪਾਲਮ ਲਾਲੀਮਾ ਚ ਕਰਕਿਊਮਿਨ ਦੀ ਮਾਤਰਾ 3.89 ਪ੍ਰਤੀਸ਼ਤ ਜੇ ਅਸੀਂ ਪਾਈ ਜਾਂਦੀ ਹੈ।
1: ਹਾਂ ਕਹਿੰਦੇ ਇਹ ਹੀ ਪਈ ਕਰਕਿਊਮਿਨ ਜੀ ਆ ਸੇ ਇਹ ਤੱਤਵ ਹੁੰਦਾ ਇਸ ਤਿਸਤੇ ਜੀ ਇਸ ਚ ਔਸ਼ਧੀ ਗੁਣ ਹੁੰਦੇ ਹੀ ਹਨ। ਕਨੇ ਜਿਹੀਆਂ ਗੱਲ ਕਰਨ ਪਈ ਇੱਕ ਬੀਘਾ ਹਲਦੀ ਦੀ ਬਿਜਾਈ ਦੇ ਤਾਂ ਜੀ ਅਸੈ 1.60 ਤੇ ਲੈਣਾ 2.0 ਕੁਇੰਟਲ ਬੀਜ ਦੀ ਜ਼ਰੂਰਤ ਹੁੰਦੀ ਹੈ। ਕਨੇ ਬੀਜ ਦੇ ਤਾਂ ਜੀ ਅਸੈ ਅਸਾਂ ਜੋ ਇਹ ਗੱਲ ਜ਼ਰੂਰੀ ਯਾਦ ਰੱਖਣਾ ਚਾਹੀਦੀ ਪਈ ਬੀਜ ਜੀ ਅਸੈ ਸਵਸਥ ਹੋਣਾ ਚਾਹੀਦਾ, ਰੋਗ ਮੁਕਤ ਬੀਜ ਜੀ ਅਸੈ ਲੈਣਾ ਚਾਹੀਦਾ ਹੀ ਹੈ। ਜਿਹੀਆਂ ਜੀ ਆਹ ਗੱਲ ਕਰਨ ਪਈ ਮੁੱਖ ਬੀਜ ਦੇ ਕੰਦ ਜੀ ਅਸੈ 1 ਜਾਂ ਫਿਰ 2 ਸਵਸਥ ਕਲੀਆਂ ਦੇ ਸੌਗੀ ਜੀ ਅਸੈ 2 ਜਾਂ 3 ਟੁਕੜਾਂ
0: ਅੰਕੁਰਿਤ ਮੂਲ ਕੰਦ ਜਾਂ ਕੰਦ ਬਿਜਾਈ ਵਾਸਤੇ ਜੇ ਜ਼ਿਆਦਾ ਉਪਯੁਕਤ ਹੋਣ ਪਈ ਨਾ ਲੂੰਗੀ ਗਰਿਓਨ ਕਹਿੰਦੇ ਪ੍ਰੀ ਮੌਨਸੂਨ ਵਰਸ਼ਾ ਹੋਣੇ ਪਰ ਅਪ੍ਰੈਲ ਤੇ ਮਈ ਦੇ ਦੌਰਾਨ ਜੇ ਅਸੀਂ ਫਸਲ ਲਗਾਈ ਸਕਦੇ ਹਨ। ਕਹਿੰਦੇ ਬੜਿਆ ਸਾਰਿਆਂ ਕਿਸਾਨ ਬਾਗਵਾਨ ਭਾਈ ਭੈਣ ਜੇ ਲਗਾਈ ਵੀ ਦਿੱਤੀ ਰਹੀ ਹੋਣੀ ਪਰ ਅਜੇ ਵੀ ਜ਼ਿਆਦਾ ਦੇਰ ਨਹੀਂ ਹੋਈ ਰਹੀ, ਅਗਰ ਕੋਈ ਨਹੀਂ ਲਗਾਏ ਰਹੇ ਨਾ ਤਾਂ ਸਿਰ ਲਗਾਈ ਸਕਦਾ ਹੈ।
1: ਪਰ ਸੁਣ ਰੋਸ਼ਨੀ ਬੋਬੋ ਇਹ ਗੱਲ ਦੱਸਾ ਜੋੜਿਓ ਅਗਰ ਖੇਤਰਾ ਦੀ ਤਿਆਰੀ ਕਰਨੀ ਹੋ ਤਾਂ ਸੈ ਕਿਵੇਂ ਕਰੀ ਕਰੀਏ?
0: ਭਾਈ ਦੇਖਾ ਕੋਈ ਵੀ ਅਸੀਂ ਫਸਲ ਲਗਾਉਂਦੇ ਤਾਂ ਇਹ ਗੱਲ ਗਲਾਉਂਦੇ ਹਨ ਨਾ ਵੀ ਖੇਤਰਾ ਦੀ ਤਿਆਰੀ ਜਲਦੀ ਕਰਨੀ ਆਈ ਤਾਂ 2-3 ਵਾਰੀ ਜੇ ਅਸੀਂ ਖੇਤਰਾ 'ਚ ਆਲ ਜੋਲੀ ਦੇਣਾ ਹੀ।
1: ਅੱਛਾ ਭਾਈ ਹੈ ਜੀ ਮਿੱਟੀ ਸੈ ਉਲਟ ਪਲਟ ਜੇ ਅਸੀਂ ਖਰੀ ਕਰੀ ਨੇ ਉਹ ਆਏ ਉਸ ਤੋਂ ਬਾਅਦ ਹੀ ਯਹਾਂ ਬੀਜ ਲਗਾਉਣਾ।
0: ਹਾਂ ਉਸ ਤੋਂ ਬਾਅਦ ਖੇਤਾਂ 'ਚ ਕੁਦਾਲਾਂ ਨੇ 30 ਸੈਂਟੀਮੀਟਰ ਦੂਰੀ ਪਰ ਛੋਟੀ ਛੋਟੀ छोटी मेढां बनानी कने तिन्हां मेढां पर जे असें 20 सेंटीमीटर की दूरी पर गड्ढे बनाए ने तिन्हां च गोबर की गली सड़ी खाद भरी देनी। उसके बाद बीज असें तिहा उपर रखना कने फिर मिट्टी या फिर मलचा ने ढकी देना ही आया। तो इस तरीके ने जे असें अहां हल्दी हरी जे असें बिजाई करी देनी आई। फिर गल आती सिंचाई हरी, तो हल्दी हरी फसल जो पर्याप्त सिंचाई हरी जरूरत होंगी कने मिट्टी हरी किस्म जलवायु भूमि की संरचना कने बरखा कने मलचिंग के अनुसार 10 से 20 दिन के अंतराल पर जिस सिंचाई थी करी देने चाहिए आई। पर दिखला जो अहें दिखते हैं ना भी अहारे कई किसान भाई भैन तो खेतर चे अजकल के टाइम च हल्दी लगाई आते क्योंकि हूँ बरसाती का मौसम होंगे ही तो हर दूजे चौथे दिन 10 दिन बरखा आती रही आई।
1: बिल्कुल आती रही आई कने भाई दिख बरखा होनी तो है घा से भी जमदा रहा ही है। तो दिख भाई खरपतवार नियंत्रण करना भी जरूरी है। हल्दी आले खेतर च पत्तियां दी मलचिंग लगाने ते जी ऐसे काफी ज्यादा जी ऐसे आंदे खरपतवार नियंत्रण होई आंदे हैं। हल्दी दी फसल जो 2 से 3 बार जी ऐसे गुड़ाई करना जी ऐसे बड़ा जरूरी होंदा ते इसते भी खरपतवार जी ऐसे नियंत्रण होंदे हैं। कने जी यहां पौध संरक्षण दी गल करन तां भई कंद सड़न रोग ते प्रभावित गठियां जी ऐसे सड़ी आंदी है कने उसके बाद उन्हां दी पत्तियां जी ऐसे पूरी पई आंदी है। इस दे उपचार दे ताए जी ऐसे असां जो रोग मुक्त गठियां दा जी ऐसे प्रयोग करना चाहिए या कन जिया जी हाँ भंडारण कर दी है बुआई ते पहले जी ऐसे गठिया जो 25 ग्राम इंडोफिल M45 ने जी ऐसे है तीनों जो 10 ग्राम बेवस्टीन प्रति 10 लीटर पानिया दे मिश्रण च 1 घंटे तक डुबोई करने जी ऐसे रखी देना चाहिए। कने इसते अलावा भी भाई बड़े ज्यादा रोग होंगे जिया पत्ता धब्बा रोग लगी आंदा या और कई रोग लगी आंदी है तो टाइमा टाइमा जो अहां जो अपने फसलों की देख रेख करी करने जी ऐसे तिना दे नियंत्रण करी लेना चाहिए।
0: बिल्कुल जी कने हल्दी हरी फसल जे दिखा भी किस्म की बुआई हरे समय अनुसार 7 से 9 महीनों च कटाई वास्ते जिस तैयार हो जाती है तो अच्छी तरह से जैसे हाँ जो प्रबंधित हल्दी दसल च 12 से 16 क्विंटल प्रति बीघा उपज जैसे आँदी आई अहाँ बड़े ध्यान ने जे इसकी खुदाई करनी उसके बाद जैसे अं इस भंडारण जैसे करी सकते हैं।